0: ਪੌਦਾ ਨੇ ਹਰੋ ਭਰੋ ਰੱਖਣ ਵਾਸਤੇ ਘਰ ਹਰ ਸਦੱਸਿਆ ਅਗਰ ਵੀ ਮੈਂ ਥੋੜਾ ਥੋੜਾ ਪਾਣੀ ਡਾਲੇ ਤੋ ਵੋ ਜੋ ਕੋ ਪੌਦਾ ਹੈ ਵੋ ਅੱਛੀ ਤਰੀਕਾ ਸੋ ਖਿਲ ਸਕੇ ਤੋ ਵੀ ਇਹ ਹਰ ਇੱਕ ਸਦੱਸਿਆ ਦੀ ਜ਼ਿੰਮੇਦਾਰੀ ਹੈ ਕਿ ਵੇ ਆਪਣਾ ਇਸ ਤਰ੍ਹਾਂ ਮਾਤੇ ਵਡੇਰਾ ਬਜ਼ੁਰਗ ਹੈ ਜੇ ਕਿ ਦੇਖਭਾਲ ਹੈ ਬਾ ਕਰੇ
1: ਬਿਲਕੁਲ ਸਹੀ ਕਿ ਔਰ ਬੁਢਾਪੇ ਦੇ ਸਾਥੀ ਹੋਇਆ ਕਰੇ ਲਾਠੀ ਔਰ ਘਰ ਦਾ ਟਾਬਰ ਬੁਢਾਪੇ ਦੀ ਅਸਲੀ ਲਾਠੀ ਹੋਇਆ ਕਰੇ ਟਾਵਰਾ ਨੂੰ ਪਹਿਲੋ ਕਰਤੇ ਵੀ ਹੈ ਕਿ ਵੇ ਆਪਣੇ ਮਾਂ ਬਾਪ ਰੇ ਦਾਦਾ ਦਾਦੀ ਦੀ ਭਾਵਨਾ ਰੇ ਆਦਰ ਕਰੇ ਛੋਟੀ ਮੋਟੀ ਜ਼ਰੂਰਤ ਤੋਂ ਧਿਆਨ ਰੱਖੇ ਇਨ ਮੇ ਬਿਮਾਰੀਆਂ ਵੀ ਘੇਰ ਲਿਆ ਕਰੇ ਤੋ ਇਹ ਵਕਤ ਵੇਣੇ ਦਵਾਈ ਦੇਣੀ ਡਾਕਟਰ ਨੇ ਦਿਖਾਣੋ ਉਹਨਾਂ ਰੇ ਹਾਜ਼ਮੇ ਰੇ ਮੁਜਬ ਚੋਖੋ ਖਾਣੋ ਖਿਲਾਣੋ ਇਨ ਟਾਈਮ ਵੇਣੇ ਪੈਸਾ ਨਹੀਂ ਬਲਕਿ ਆਪਣਾ ਰੇ ਸਾਥ ਰੀ ਜ਼ਰੂਰਤ ਹੋਇਆ ਕਰੇ ਔਰ ਵੋ ਆਪਣਾ ਰੇ ਸਾਥ ਹੈ ਜਿਹੋ ਆਪਾਂ ਨੂੰ ਵਕਤ ਨਿਕਾਲ ਥੋੜਾ ਸੋ ਔਰ ਵੇਣੇ ਦੇ ਸਕਾਂ
0: ਬਿਲਕੁਲ ਦੇ ਸਕਾਂ ਔਰ ਜਦ ਬਾਅਦ ਯੁਵਾ ਰੀ ਆਵੇ ਤੋ ਯੁਵਾ ਰਕਨ ਦਾ ਜੱਕਾ ਹੈ ਵੋ ਬਜ਼ੁਰਗਾਰੋ ਸਭ ਤੋਂ ਬੜੋ ਸਾਰੋ ਬਣ ਸਕੇ ਜਾਂ ਕੋਈ ਵੀ ਤਕਨੀਕੀ ਦਾ ਕੰਮ ਹੈ ਜਾਂ ਕੋਈ ਵੀ ਕਾਗਜ਼ੀ ਕੰਮ ਰੇ ਮਾਇਨੇ ਵੇ ਮਦਦ ਕਰ ਸਕੇ ਬੈਂਕ ਰੋ ਕੰਮ ਹੋਈ ਹੋ ਕੋਈ ਡਿਜੀਟਲ ਪੇਮੈਂਟ ਹੋਈ ਹੋ ਔਨਲਾਈਨ ਦਵਾਈਆਂ ਮੰਗਾਣੀ ਹੈ ਕੋਈ ਵੀ ਦੇਖੋ ਅੱਜ ਕੱਲ੍ਹ ਸਾਈਬਰ ਫਰੋਡ ਵੀ ਵੱਧ ਰਹੀ ਹੈ ਤੋ ਵਿਸੂ ਬਚਾਉਣ ਵਾਸਤੇ ਬੇਵਨ ਜਾਗਰੂਕ ਕਰ ਸਕੇ ਕਿ ਆ ਫਰੋਡ ਹੋ ਰਿਹਾ ਹੈ ਬੇ ਸਮਝਾ ਸਕੇ ਔਰ ਅੱਜ ਕੱਲ੍ਹ ਦਾ ਯੁਵਾ ਜਿਹਾ ਹੈ ਬੇ ਕਰੀਅਰ ਮੇ ਜ਼ਿਆਦਾ ਵਿਅਸਤ ਰਹੇ ਤੋ ਆਪਣ ਦਿਨ ਮੇ ਥੋੜਾ ਸੋ ਟਾਈਮ ਦੇਰ ਆਪ 10 ਮਿੰਟ ਨਿਕਾਲ ਔਰ ਬਜ਼ੁਰਗ ਰੇ ਕਰਨੇ ਬੈਠੋ ਬੜਾ ਬਜ਼ੁਰਗ ਜਗ੍ਹਾ ਹੈ ਵਾਨੇ ਆਪ ਸਮਝਾਓ ਕੋਈ ਵੀ ਡਿਜੀਟਲ ਤਕਨੀਕ ਹੈ ਵੀਰੇ ਬਾਰੇ ਮੈਂ ਬਤਾਓ ਤਾਂ ਕਿ ਬੇ ਵੀ ਰੀ ਹੈਲਪ ਲੇਅਰ ਕੋਈ ਵੀ ਕੰਮ ਹੈ ਜੋ ਆਸਾਨ ਬਣਾ ਸਕੇ ਤੋ ਇਸ ਕਹੀਏ ਬਜ਼ੁਰਗ ਰੀ ਜਗ੍ਹਾ ਆਦੀ ਥਕਾਵਟ ਹੈ ਬਾਬੀ ਆਪਾਂ ਨੂੰ ਸਾਥ ਦੇਵਣ ਸੋ ਦੂਰ ਹੋ ਜਾਵੇ
1: ਬਿਲਕੁਲ ਸਹੀ ਕਿਹਾ ਔਰ ਕਈ ਵਾਰ ਆਪਾਂ ਦੇਖਾਂ ਵੀ ਟਾਬਰਾਂ ਨਾਲ ਆਪਾਂ ਕਹਾਂ ਕਿ ਬਈ ਥੋੜੀ ਦੇਰ ਜਾਣ ਦਾਦਾ ਕਰਨੇ ਬੈਠ ਤੋ ਵੇ ਗੁੱਸਾ ਹੋ ਜਾਵੇ ਕਿ ਨਹੀਂ ਬੇ ਤੋ ਬਾਰ ਆਪਣੀ ਪੁਰਾਣੀ ਬਾਤਾਂ ਕਹੀ ਮੈਂ ਤੋ ਬੋਰ ਹੋ ਜਾਊਂ ਮੈਂ ਤੋ ਨਹੀਂ ਸੁਣੂ ਲੇਕਿਨ ਨਹੀਂ ਥੋੜਾ ਸਾ ਵੀ ਆਪਣੇ ਅਨੁਭਵ ਜਦ ਆਪਾਂ ਨੂੰ ਬਤਾਵੇ ਤੋ ਆਪਾਂ ਧਿਆਨ ਲਗਾਉਣ ਸੁਣਨਾ ਚਾਹੀਦਾ ਔਰ ਕਣੀ ਕਣੀ ਵਾਲੀ ਬਾਤਾਂ ਇੱਥੇ ਇੰਟਰਸਟਿੰਗ ਲੱਗੇ ਇੱਕ ਤੋਂ ਮਜ਼ਾ ਹੋਵੇ ਵਾਲੀ ਬਾਤਾਂ ਸੁਣਨ ਮੈਂ ਕਿ ਮਤਲਬ ਬੈਠਣ ਨੂੰ ਮਨ ਕਰੇ ਔਰ ਸੁਣਨ ਨੂੰ ਮਨ ਕਰੇ ਤੋ ਟਾਵਰਾਂ ਨੇ ਵੀ ਇਨ ਵਾਸਤੇ ਆਪ ਪ੍ਰੇਰਿਤ ਕਰੋ ਕਿ ਨਹੀਂ ਥੋੜੀ ਦੇਰ ਆਪ ਜਾਣੇ ਦਾਦਾ ਦਾਦੀ ਸਾਥ ਆਪਣੋ ਸਮੇਂ ਬਿਤਾਓ
0: ਬਿਲਕੁਲ
1: ਔਰ ਜੀਵਨ ਦੇ ਸਫ਼ਰ ਮੇ ਜੋ ਹਮਸਫ਼ਰ ਹੋਇਆ ਕਰੇ ਉਨ ਲਈ ਵੀ ਐਵੇਂ ਸਭ ਤੋਂ ਜ਼ਿਆਦਾ ਬੁਢਾਪਾ ਰੇ ਮਾਇਨੇ ਠਾ ਪੜਿਆ ਕਰੇ ਸੁੱਖ ਦੁੱਖ ਰੋਜ਼ ਜੋ ਸਾਥੀ ਹੈ ਵੋ ਆਧੋ ਜੀਵ ਇੱਕ ਦੂਜਾ ਰੇ ਮਾਇਨੇ ਬਸਿਆ ਕਰੇ ਹੈ ਜਨ ਟਾਬਰ ਆਪਣੀ ਕਮਾਈ ਔਰ ਦੁਨੀਆਦਾਰੀ ਰੇ ਮਾਇਨੇ ਲਾਗ ਜਾਵੇ ਬਾਰੇ ਕਮਾਉਣ ਨੇ ਚੱਲਿਆ ਜਾਵੇ ਤੋ ਉਨ ਟਾਈਮ ਜਦ ਹਮਸਫ਼ਰ ਹੋਇਆ ਕਰੇ ਜੀਵਨ ਸਾਥੀ ਸੱਚੋ ਵੋਹੀ ਹੋਇਆ ਕਰੇ ਉਨ ਟਾਈਮ ਵੋਹੀ ਵੇਣੀ ਸਿਹਤ ਰੋ ਧਿਆਨ ਰੱਖਿਆ ਕਰੇ ਦੋਨੋਂ ਇੱਕ ਦੂਜਾ ਸੂ ਬਾਤਾਂ ਕਰਿਆ ਕਰੇ ਔਰ ਇੱਕ ਦੂਜਾ ਦੇ ਸਾਥ ਸਮੇਂ ਬਿਤਾਣੇ ਰੋ ਮੌਕੋ ਵੀ ਬੁਢਾਪੇ ਰੇ ਮਾਇਨੇ ਮਿਲਿਆ ਕਰੇ
0: ਮਿਲੇ ਔਰ ਜਿਵੇਂ ਕਿ ਆ ਬੇਟਾ ਬਹੂ ਰੀ ਬਾਤ ਕਰੀ ਆਪ ਬਾਰੇ ਰਹੋ ਪਣ ਦੀਆ ਦੇਖ ਕੀਆ ਕਰੇ ਨਾ ਕਿ ਸਭ ਸੂ ਸੰਵੇਦਨਸ਼ੀਲ ਔਰ ਸਭ ਸੂ ਮਹੱਤਵਪੂਰਨ ਭੂਮਿਕਾ ਹੋਇਆ ਕਰੇ ਬਾ ਬੇਟਾ ਬਹੂ ਰੀ ਹੋਇਆ ਕਰੇ ਕਿਉਂਕਿ ਉਹ ਜੋ ਕੋ ਉਮਰ ਰੋ ਪੜਾਵ ਹੈ ਵੋ ਸਭ ਸੂ ਨਾਜ਼ੁਕ ਹੈ ਟਾਈਮ ਪਰ ਦਵਾਈਆਂ ਲੈਣੋ ਨਿਯਮਿਤ ਚੈੱਕਅਪ ਵਾਸਤੇ ਬਾਨੇ ਕਹਿਣੋ ਬਾਰੋ ਜੋ ਕੋ ਖਾਣ ਪਾਨ ਹੈ ਪੌਸ਼ਟਿਕ ਆਹਾਰ ਹੈ ਜਾਂ ਜੀ ਹੈ ਜੇਕਰ ਬਹੂ ਰੀ ਜ਼ਿੰਮੇਦਾਰੀ ਹੋਇਆ ਕਰੇ ਔਰ ਘਰ ਰੋ ਕੋਈ ਵੀ ਫੈਸਲੋ ਵੋ ਬਜ਼ੁਰਗ ਰੀ ਜੀ ਰਾਏ ਹੈ ਬਸ ਜ਼ਰੂਰ ਆਪ ਵਾਂਸੂ ਲਿਓ ਔਰ ਵਾ ਨਹੀਂ ਹੈ ਲਾਗਣੋ ਚੀਜ਼ ਹੈ ਕਿ ਆਜ ਵੀ ਘਰ ਰੋ ਜੋ ਕਾ ਮੁਖੀਆ ਹੈ ਵੇ ਵਾਂ ਪਰ ਬੋਝ ਨਹੀਂ ਹੈ ਵੇ ਕੋਈ ਵੀ ਵਿਵਸਥਾ ਹੈ ਵਾਰੇ ਅਨੁਕੂਲ ਹੈ ਵਾਰੇ ਹਿਸਾਬ ਸੋ ਹੋਣੀ ਚੀਜ਼ ਹੈ ਕਿਉਂਕਿ ਕਮਰਾ ਰੀ ਜੀਆਂ ਟਾਈਲਾਂ ਹੈ ਬਾਥਰੂਮ ਰੀ ਟਾਈਲਾਂ ਹੈ ਵੇ ਫਿਸਲਣ ਵਾਲੀ ਜ਼ਿਆਦਾ ਫਿਸਲਣ ਵਾਲੀ ਨਹੀਂ ਹੋਣੀ ਚੀਜ਼ ਹੈ ਜਾਂ ਕੋਈ ਰਾਤ ਰੇ ਟਾਈਮ ਮੇ ਕੋਈ ਰੋਸ਼ਨੀ ਰੀ ਜਗੀਆਂ ਹੈ ਤੋ ਰੋਸ਼ਨੀ ਰੱਖਣੀ ਚੀਜ਼ ਹੈ ਤਾਂ ਕਿ ਵਾਨੇ ਚੱਲਣ ਮੇ ਦਿੱਕਤ ਨਹੀਂ ਆਵੇ
1: ਬਿਲਕੁਲ ਸਹੀ ਕਿਉਂ ਕੋਮਲ ਤੋ ਆ ਤੋ ਹੈਗੀ ਘਰਾਂ ਦੀ ਬਾਤ ਲੇਕਿਨ ਜੋ ਆਸ ਪੜੋਸ ਮੇ ਰਹੇ ਨਹੀਂ ਵਿਆਹਣੀ ਵੀ ਥੋੜੀ ਸੀ ਜ਼ਿੰਮੇਦਾਰੀ ਬਣੇ ਕਿ ਅਗਰ ਕੋਈ ਬੜਾ ਬਜ਼ੁਰਗ ਹੈ ਆਪਣੇ ਆਸ ਪੜੋਸ ਮੇ ਵੀ ਅਕੇਲਾ ਰਹਿ ਰਿਹਾ ਹੈ ਤੋ ਵੀ ਟਾਈਮ ਵੇਣ ਕੋਈ ਕੰਮ ਦੀ ਜ਼ਰੂਰਤ ਹੈ ਤੋ ਉਨ ਟਾਈਮ ਵਿਆਹਣੀ ਮਦਦ ਕਰ ਦਿਓ ਜਾਂ ਆਪਾਂ ਜੇ ਥੋੜੀ ਸੀ ਦੇਰ ਜਾਰ ਕਰਨੇ ਬੈਠ ਜਾਓ ਜਾਂ ਵਿਆਹ ਨੇ ਥੋੜੀ ਸੀ ਦੇਰ ਬਾਹਰ ਲੇਰ ਘੁੰਮਾਣ ਲੈ ਨਾ ਜਾਓ ਸੈਰ ਕਰਨ ਲੈ ਨਾ ਜਾਓ ਤੋ ਆਸ ਪੜੋਸ ਵਾਲਾ ਦੀ ਵੀ ਜ਼ਿੰਮੇਦਾਰੀ ਬਣਿਆ ਕਰੇ ਕਿ ਵੇ ਵੇਣੋ ਧਿਆਨ ਰੱਖੇ
0: ਤੋ ਬਿਲਕੁਲ ਇਨ ਬਾਤਾਂ ਰੋ ਧਿਆਨ ਰੱਖ ਸੀ ਔਰ ਸੁਣਾ ਦਾ ਬੇ ਇੱਕ ਪਿਆਰੋ ਸੋ ਗੀਤ